0: ਸਿਮਰੋਂ ਸੱਦੀ ਥੀ ਆਉਂ ਭਾਈ ਆਉਂ ਜਾਈ ਆਉਂਦੀ ਛੋੜ ਛੋੜਤੀ ਹਰੇ ਘਰੇ ਨਾ ਨੇ ਤਾਂ ਤਿਹਾ ਬੋਲਣਾ ਲੈ ਮੈਂ ਸੱਦੀ ਥੀ ਫਿਰ ਆਨੀ ਆਏ ਵੀ
1: ਦੇ ਕਰਦੀ ਪਈ ਇਸ ਪੁਦੀਨੀਆਂ ਕਲੀਆਂ ਜਿਹੀਆਂ ਤੋੜੀ ਲੈਂਦੀ ਹੈ ਬਈ ਬੜਾ ਭਾਰੀ ਛਾਲ ਪੁਦੀਨਾ ਲੱਗੇ ਆ ਕਹਿੰਦਾ ਅੱਜ ਕੱਲ੍ਹ ਨਾ ਮਨ ਕਰਦਾ ਪਈ ਦੀ ਚਟਣੀ ਹੋਵੇ ਖਟਾਈ ਇਹਨੇ ਜਿਸ ਖਰੀ ਰੋਟੀ ਖੋਈ ਆਉਂਦੀ।
0: ਹਾਂ ਭਾਈ ਆ ਕਿਆ ਕਰਨਾ ਘਰ ਹੀ ਕੰਮ ਨਹੀਂ ਮੁੱਕਦੇ ਹਨ ਤਾਂ ਹਮ ਵੀ ਕਿਆ ਕਰਨਾ ਹੀ ਆ ਚੱਲ ਬਸ ਹੁਣ ਤਾਂ ਪਹੁੰਚਣੇ ਹੀ ਵਾਲੇ ਹਾਂ ਤੇਰੇ ਘਰੇ ਭਾਈ ਭਲਾ ਆਈ ਕੁਦ ਖਾਈ ਥੈ
1: ਲੈ ਇੱਕ ਚੀਰਨੀ ਬਥੇਰੀ ਹੋਈ ਨਾ ਬਣੀ ਆਣੀ ਧੂੰ ਦਿਨਾਂ 'ਚ ਹੋਈ ਆਣੀ ਬੜੀ ਛੈਲ ਪੁਦੀਨੇ ਦੀ ਚਟਣੀ।
0: ਸਿਮਰੋ ਓ ਸਿਮਰੋ
1: ਉਹ ਆਈ ਜਾ ਮੀਏ ਰੋਸ਼ਨੀ ਬੋਬੋ ਆਈ ਜਾ
0: ਕਿਆ ਲੱਗ ਰਹੀ ਕਮਾਣੇ
1: ਉਹ ਦਿਖ ਮੀ ਪੁਦੀਨਾ ਹਾਂ ਬੜਾ ਛੈਲ ਹੋਇਆ ਨਾ ਸੈ ਅੱਧਾ ਤਾਂ ਲੈ ਲਈ ਤਾਂ ਹੋਰ ਨਾ ਤੋੜੀ ਤੋੜੀ ਨੇ ਪਰ ਇਹ ਧੂੰ ਦਿਨਾਂ 'ਤੇ ਹੋਇਆ ਫਿਰ ਆ ਟੀਕੇ ਤਾਂ ਮੈਂ ਬੋਲੇ ਚੱਲ ਚਟਣੀ ਬਣਾਉਣ ਦੀ ਇਹਦੀ ਸਹੀ ਲੱਗੀ ਤੋੜਨਾ।
0: ਅੱਛਾ ਉਹ ਬੇੜਾ ਹੀ ਸੋਚਦੀ ਆਈ ਨਾ ਮੈਂ ਬੋਲੇ ਉਹ ਸੱਦਰੀ ਸਿਮਰੋਂ ਕਨੀ ਆਉਂਗੀ ਦੇਰ ਮਿੰਜੋ ਕਰਾ ਖਾ ਵੀ ਸਾਰਾ ਕੰਮ ਨਾ ਪਹਿਲੋਂ ਹੁਣ ਜਾਈ ਆਉਂਦੀ ਆਈ ਛੋੜ ਛੋੜ ਪਤਾ ਨਹੀਂ ਭਾਈ ਮਹਾਂ ਕਿਆ ਕੰਮ ਆਈ ਆ ਬੋਲਰ ਦੀ ਤਾਂ ਥੀ ਤੂੰ ਮਿੰਜੋ ਪਈ ਆ ਆਇਆ ਥੋੜਾ ਜਿਹਾ ਕਣਕ ਹੈ ਪੇੜੂਏ ਪੁਆਣੀ ਬੋਲਿਆ
1: ਉਹ ਮੈਂ ਬੋਲੇ ਦੇਖ ਇਕੱਲੇ ਦੇ ਕੰਮ ਨਹੀਂ ਹੁੰਦੇ ਨਾ ਇਹ ਤਾਂ ਚੱਲ ਪੇ ਰੋਸ਼ਨੀ ਜੋ ਗਲਾਈ ਦਿੰਗੀ ਕਹਿੰਦੇ ਦੇ ਆਏ ਪੇ ਚੱਲ ਜੀ ਤੇਰੇ ਘਰੇ ਆਊਗਾ ਕੰਮ ਕਾਰ ਤਾਲੀ ਮੈਂ ਥੋੜਾ ਹੱਥ ਬਟਾਈ ਦਿੰਗੀ
0: ਨਹੀਂ ਤਾਂ ਬਾਕੀ ਘਰਾਂ ਦੇ ਕੁਤੀ ਇਹ
1: ਉਹ ਮੀ ਇਹ ਸਭ ਆਪਣੇ ਆਪਣੇ ਕੰਮਾਂ ਕਾਰਾਂ ਚੋਂ ਨਿਕਲੀ ਗਈ ਉਹ ਕਹਿੰਦੇ ਇਕੱਲੀ ਇਹੀ ਮੈਂ ਘਰੇ ਨਾ ਤਾਂ ਹੀ ਗਲਾਇਆ ਫਿਰ ਮੈਂ
0: ਚੱਲ ਕੋਈ ਨਹੀਂ ਤਾਂ ਅੱਛਾ ਇਹਦਾ ਦੱਸ ਨਾ ਤਾਂ ਵੀ ਖਰੀ ਛੰਡੀ ਫੜਾਕੀ ਲਈ ਕਹਿੰਦੇ ਸਾਰਾ ਠੀਕ ਠਾਕ ਕਰੀ ਲਿਆ ਨਾ ਬਈ ਕੰਮ
1: ਇਹ ਦਿਖ ਵਿੱਚ ਦਿਆ ਉਹਦਾ ਪੇ ਵਰਖਾਂ ਲੱਗੀ ਪੌਣ ਕਦੀ ਕਦੇ ਆ ਮੌਸਮ ਹੋ ਯਾਦ ਆਹ ਪਰ ਫਿਰ ਵੀ ਤਾਲੀ ਜੀ ਧੁੱਪ ਖਰਾ ਹੋਇਆ ਨਾ ਤਾਲੀ ਖਰੀਦਾਂ ਸੁਕਾਈ ਲਈ
0: ਇਹ ਤਾਂ ਆਇਆ ਭਾਈ ਬਦਲ ਘਦਲ ਤਾਂ ਕਰਨੇ ਹੀ ਪਾਉਂਦੀ ਪਰ ਇਹ ਬਦਲਾ ਘਦਲਾ 'ਚ ਵੀ ਨਾ ਥਕਾਵਟ ਬੜੀ ਹੋ ਜਾਂਦੀ ਆਈ ਹੈ ਨਾ
1: ਸਹੀ ਹੈ ਨਾ ਬਈ ਜਾਲੀ ਜੀ ਧੁੱਪ ਪਵਾ ਤਾਂ ਸੋਚਣ ਕਿ ਉੱਪਰ ਲੈਂਡਰ ਪਰ ਘੁਆਈ ਦਿੰਦੇ ਨੇ ਤਾਂ ਵੀ ਦਿਖਣਾ ਪਵਾ ਬਈ ਇੱਕਦਮ ਨੇਰੀ ਚੱਖ ਤੂਫਾਨ ਜੀ ਸੇ ਪਈ ਯਾਦ ਆ
0: ਆਓ ਆਓ ਅੱਜ ਵੀ ਤਾਂ ਦਿਖ ਰਹੀ ਆ ਮੌਸਮ ਨਾ ਦਿਨੇ ਵੀ ਕਾਲੀ ਧੁੱਪ ਹੋ ਜਾਓ ਕਾਲੀ ਬੱਦਲ ਹੋ ਜਾਓ ਭਾਈ ਆ ਅੱਜ ਕੱਲ੍ਹ ਦੇ ਮੌਸਮਾਂ ਦਾ ਤਾਂ ਕੋਈ ਢੰਗ ਨਹੀਂ ਆ
1: ਸਹੀ ਦਿਖਦੀ ਹੀ ਮੈਂ ਬੇ ਅਧਿਕਤਮ ਜੀ ਇਸ ਅੱਜ ਤਾਪਮਾਨ 35 ° ਸੈਲਸੀਅਸ ਕਹਿੰਦੇ ਨਿਊਨਤਮ ਜੀ ਇਸ 17 ° ਸੈਲਸੀਅਸ
0: ਤੜਾ ਵੀ ਇਹੜੇ 'ਚ ਕਰਨੇ ਪਾਉਣੇ ਭਾਈ ਕੰਮ ਕਾਰ ਲੁਣਾਈਆਂ ਵੀ ਇਹੜੇ ਮੌਸਮਾਂ 'ਚ ਤਾਂ ਹੋਈਆਂ ਕਈਆਂ ਦੀ ਤਾਂ ਮੈਂ ਸੀ ਜੀ ਵੀ ਗਈ ਕਣਕਾਂ ਨਾ
1: ਦਿਖ ਪਈ ਤਾਲੀ ਜੀ ਵਰਖਾਂ ਚਾਹੀਦੀਆਂ ਹੀਆਂ ਤਾਲੀ ਹੋਈਆਂ ਨੀ ਕਹਿੰਦੇ ਤਾਲੀ ਜੀ ਫਸਲਾਂ ਵੱਢਣੀਆਂ ਹੀਆਂ ਕਹਿੰਦੇ ਅੰਦਰ ਰੱਖਣੀ ਸੀ ਤਾਲੀ ਦਿਖ ਕਦੇ ਆ ਵਰਖਾ ਦਾ ਇਹ ਪਿਆ ਨਾ
0: ਆ ਉਹ ਕਹਿੰਦੇ ਅਸੀਂ ਵੀ ਇਹੜੇ ਗਏ ਆ ਦੇਖਿਆ ਅੱਜ ਬਰਦ ਆ ਨਾ ਕਹਿੰਦੇ ਤਾਂ ਜੇ ਝਾਉਂਦੇ ਨਾ ਜੋ ਧਿਆੜੀ ਜੇ ਬੱਤਰਾ ਦਾ ਟਾਈਮ ਆਉਣਾ ਹੀ ਆ ਤਾਲੀ ਵਰਖਾ ਮਿਲਣੀ ਕਿ ਨਹੀਂ ਮਿਲਣੀ ਆਈ ਹੁਣ ਮੌਸਮ ਆ ਭਾਈ ਬਦਲਦਾ ਰਹਿੰਦਾ ਚਲੋ ਇਸ ਤੋਂ ਤਾਂ ਸਾਰਿਆਂ ਦਾ ਹੀ ਫਿਕਰ ਆ
1: ਇਹ ਜਿਹੜਾ ਜੀ ਮੌਸਮ ਬਦਲੋ ਉਹਦਾ ਭਾਈ ਇਸ ਦੀ ਵਜ੍ਹਾ ਤੇ ਆਹਾਂ ਦੀ ਜਿਹੜੀ ਜੀ ਖੇਤੀਬਾੜੀ ਹੈ ਬਾਗਵਾਨੀ ਹੈ ਇਸ ਵਿੱਚ ਵੀ ਬੜਾ ਭਾਰੀ ਪ੍ਰਭਾਵ ਪਵਾਦਾ ਹੈ ਨਾ ਇਹ ਤਾਂ ਚੱਲ ਮਨ ਮਨਾਈ ਲੈਂਦੇ ਪਏ ਚੱਲ ਕੋਈ ਗੱਲ ਨਹੀਂ ਪਈ ਉਹਦੀ ਮਰਜ਼ੀ ਹੈ ਇਸ ਦੀ ਵਜ੍ਹਾ ਤੇ ਜਿਹੜਾ ਜੀ ਆਹਾਂ ਜੋ ਮੌਸਮਾਂ ਦਾ ਪਰਿਵਰਤਨ ਦੇਖਣ 'ਚ ਮਿਲਦਾ ਦਾ ਸਹਿ ਵੀ ਬੜਾ ਭਾਰੀ ਇੱਕ ਡਰ ਜਿਹਾ ਵੀ ਤਾਂ ਲੱਗਦਾ ਨਾ
0: ਇਹੜਾ ਦੱਸ ਪਈ ਇਹ ਊਣੀ ਪਵਾਈ ਲੈਣੀ ਕਣਕ ਕਿ ਥੋੜੀ ਠੰਡਣੀ ਦੇਣੀ ਆਈ ਤੇੜਾ ਬਰਨਡੇ ਖਬਠੀ ਆਂਦੇ ਮੀਏ
1: ਉਹ ਮੀਏ ਚੱਲ ਤੂੰ ਉੱਥੇ ਬੈਠ ਮੈਂ ਬੋਲੀ ਥੋੜੀ ਜਿਹੀ ਪਿਆਜ਼ ਜਿਹੀ ਭੁੱਖ ਕਹੀ ਵੀ ਤੋੜੀ ਲੈਂਦੀ ਹੈ ਤਾਂ ਲੱਗੀ ਵੀ ਮੈਂ ਇੱਥੇ ਗਲਾਂ
0: ਤਾਂ ਇਹਨਾਂ ਤੂੰ ਤੋੜੀ ਲੈ ਨਾ ਆਉਂ ਬੈਠਦੀ ਕਹਿੰਦੇ ਆਈ ਆ ਫੇਰੀ ਤੂੰ ਵੀ ਹਾਂ
1: ਚੱਲ ਚੱਲ ਬਰਾਂਡੇ ਚੱਲ ਆਈ ਗਈ ਮੈਂ 5-7 ਡਾਲੂ ਤੋੜਨੇ ਨਾ ਕਹਿੰਦੇ ਮੈਂ ਬੋਲੇ ਚੱਲ ਕਿੰਨੇ ਕਿੰਨੇ ਤੋੜਾ ਦੀ ਤਾਂ ਗਲਾਂਦੀ ਬੋਲਦੀ ਵੀ ਰਹਿ
0: ਹਾਂ ਤਾਂ ਸਿਮਰੋ ਇਹ ਬੱਠੀ ਤਾਂ ਗਈ ਹਾਂ ਨਾ ਪਰ ਮਿੰਜੋੜਾ ਕਰੇ ਨਾ ਪਾਣੀ ਦਾ ਗਲਾਸ ਵੀ ਪਿਆਈ ਦੇ ਆ ਨਾ
1: ਹਾਂ ਲਿਆਂਦੀ ਮੈਂ ਆਪੇ ਵੀ ਪੀਣਾ ਪਾਣੀ ਨਾ ਬੈਠ ਤੂੰ ਜਰਾ ਕਰ ਮੈਂ ਲਿਆਂਦੀ
0: ਹਾਂ ਮੈਂ ਬੈਠੀ ਦੀ ਆਈ ਨਾ ਸੱਚੀ ਜੋਈ ਨਾ ਮੌਸਮ ਤਾਂ ਬੜਾ ਹੀ ਭਾਰੀ ਬਦਲਦਾ ਦਾ ਯਾ ਅੱਜ ਕੱਲ੍ਹ ਗਰਮੀ ਵੀ ਉਹਦੀ ਕਾਲੀ ਵਰਖਾ ਹੋਈ ਆਦੀ ਤਾਂ ਠੰਡਾ ਵੀ ਮੌਸਮ ਹੋਈ ਆ
1: ਮੀ ਕੱਲ੍ਹ ਕਦੇ ਬੜਾ ਭਾਰੀ ਤੇਜ਼ ਧੁੱਪ ਉਹਦਾ ਹੈ ਕਹਿੰਦੇ ਉਮਸ ਜੇ ਵੀ ਬੜੀ ਭਾਰੀ ਨਿਕਲਾ ਦੀ ਇਹ
0: ਹਾਂ ਫਿਰ ਇਤਨਾ ਮੌਸਮ ਬਦਲਾ ਰਹੀ ਹੈ ਨਾ ਇਸ ਤੋਂ ਅਸੀਂ ਗਲੋਬਲ ਵਾਰਮਿੰਗ ਬੋਲਣਾ ਹੈ
1: ਤਾਂ ਸਹੀ ਨਾ ਗਲੋਬਲ ਵਾਰਮਿੰਗ ਮਤਲਬ ਭਈ ਜਿਹੜੇ ਜੀ ਆਹਾਂ ਦੀ ਪ੍ਰਿਥਵੀ ਪਰ ਔਸਤ ਤਾਪਮਾਨ ਹੈ ਇਸ ਵਿੱਚ ਲਗਾਤਾਰ ਵ੍ਰਿਧੀ ਹੋਣਾ
0: ਬਿਲਕੁਲ ਹਾਂ ਤਾਪਮਾਨ ਵਧਾਰਾ ਨੀ ਹੈ ਦੇਖ ਤਾਂ ਦੇਖ ਇੱਥੇ ਇਤਨੀ ਜ਼ਿਆਦਾ ਗਰਮੀਆਂ ਨੀ ਹੁੰਦੀਆਂ ਹੈ ਨਾ ਕਹਿੰਦੇ ਹੁਣ ਤਾਂ ਪਾਈ ਆ ਇਸ ਪਾਸੇ ਵੀ ਤਾਪਮਾਨ ਤੋਂ ਬੋਲਣਾ ਭਈ 40-40 ਤੱਕ ਪਹੁੰਚੀ ਆ ਦੇ ਜਾਏ ਨੇ
1: ਪਹਿਲਾਂ ਕੁਤੇ ਦੇਖਣੇ ਜੋ ਮਿਲਦਾ ਪਰ ਲੈ ਤੂੰ ਪਾਣੀ ਪੀ ਪਹਿਲਾਂ ਨਾ ਫਿਰ ਗਲਾਣਾ ਨਿਸ਼ਚੇ ਨੇ ਬੈਠੀ ਗਿਆ ਨਾ
0: ਉਹ ਚਾਲ ਵੀ ਪੀ ਲੈਣਾ ਹੀ ਹੈ ਮੈਂ ਨਾ ਆਉਂ ਕਦੀ ਕਦੀ ਸੋਚਾਂ ਹੀ ਨਾ ਵੀ ਪਤਾ ਨੀ ਕਹਾਂ ਆਉਂਦੀ ਹੁੰਗੀ ਗਲੋਬਲ ਵਾਰਮਿੰਗ
1: ਉਹ ਮੀ ਇਹ ਦਿਖ ਜਿਹੜੀ ਜੀ ਆਹਾਂ ਦਾ ਵਾਤਾਵਰਣ ਹੈ ਨਾ ਇਸ ਵਿੱਚ ਗ੍ਰੀਨ ਹਾਊਸ ਗੈਸਾਂ ਜੀ ਹੁੰਦੀਆਂ ਜੀਆਂ ਕਾਰਬਨ ਡਾਈਆਕਸਾਈਡ ਹੋਏਗੀ ਮਿਥੇਨ ਹੋਏਗੀ ਇਹਨਾਂ ਦੀ ਮਾਤਰਾ ਜੀ ਇਸੇ ਬੜੀ ਜ਼ਿਆਦਾ ਵਧੀ ਜਾਂਦੀ
0: ਉਹ ਤਾਂ ਇਹਨਾਂ ਦੀ ਮਾਤਰਾ ਵੱਧਣੀ ਨਹੀਂ ਯਾਤਾਯਾਤ ਦੇਖਿਆ ਤੈਂ ਮੁਲਕ ਹਰੀਆਂ ਗੱਡੀਆਂ ਮੋਟਰਾਂ ਚੱਲ ਰਹੀਆਂ ਇਹਨਾਂ 'ਤੇ ਹਜੇ ਧੂੰਆਂ ਨਿਕਲਦਾ ਸੀ ਕਾਰਬਨ ਡਾਈਆਕਸਾਈਡ ਹੀ ਹੁੰਦੀ ਫਿਰ ਧੀਆਂ ਜੀ ਹੁਣ ਅਸੀਂ ਦੇਖਿਆ ਕੋਈ ਏਸੀ ਲਾਏ ਰਹੇ ਹਨ ਫਿਰ ਕੋਈ ਕੂਲਰ ਲਾਏ ਰਹੇ ਹਨ ਹੋਰ ਕਈ ਬਿਜਲੀ ਵਾਲੇ ਉਪਕਰਨ ਲਗਾਏ ਰਹੇ ਤਾਂ ਇਹਨਾਂ

0: ਵੀ ਦਿਖੇ ਮੀਥੇਨ ਗੈਸਾਂ ਜੀ ਇਹ ਨਿਕਲਦੀਆਂ ਇਹਨਾਂ
1: ਕਹਿੰਦੇ ਜੀ ਇਹ ਫਿਰ ਰੁੱਖ ਵੀ ਤਾਂ ਲਗਾਉਣਾ ਚਾਹੀਦੇ ਨਾ ਹਾਂਜੀ ਅਗਰ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਤਾਂ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਉਂਗੇ ਤਾਂ ਇਸ ਤਰ੍ਹਾਂ ਦਾ ਵਾਤਾਵਰਣ ਜੇ ਅਗਰ ਦੂਸ਼ਿਤ ਆਇਆ ਵੀ ਤਾਂ ਪੌਦਿਆਂ ਨੇ ਜੀ ਇਸੇ ਠੀਕ ਹੋਈ ਆਉਣਾ
0: ਤਾਂ ਇਸ ਲਈ ਵਜ੍ਹਾ ਤੇ ਹਰੀਆ ਖੇਤੀ ਆ ਪਰ ਜੇ ਆ ਸਹਿ ਕਈ ਪ੍ਰਭਾਵ ਪੌਦੇ ਹਨ ਕਹਿੰਦੇ ਸਾਰਿਆਂ ਤੇ ਪਹਿਲਾ ਪ੍ਰਭਾਵ ਤਾਂ ਭਾਈ ਇਹ ਹੀ ਆਇਆ ਵੀ ਤਾਪਮਾਨ ਚ ਜੇ ਹੈ ਨਾ ਬੜੋਤਰੀ ਉਹਦੀ ਦੇਖ ਜ਼ਿਆਦਾ ਤਾਪਮਾਨ ਵਾਲੀ ਵਜ੍ਹਾ ਤੇ ਕਿਆ ਹੁੰਦਾ ਸੀ ਜੇ ਹਰੀ ਕਣਕ ਵਾਲੀ ਫਸਲੀ ਛਲੀਆਂ ਦੀ ਫਸਲੀ ਜਾਂ ਤਾਨਾਂ ਵਾਲੀ ਫਸਲੀ ਤੇ ਭਾਈ ਬੜੀ ਬੜੀ ਪ੍ਰਭਾਵਿਤ ਹੁੰਦੀ ਕਿਉਂਕਿ ਫਸਲ ਕਈ ਵਾਰੀ ਕਿਆ ਹੁੰਦਾ ਹੈ ਵੀ ਜਾਂ ਤਾਂ ਜਲਦੀ ਪੱਕੀ ਜਾਂਦੀ ਜਾਂ ਫਿਰ ਜੇ ਐਸੇ ਲੇਟ ਪੱਕਾ ਦੀ ਆਈ ਤੀ ਜੁਣ ਇਹ ਹੀ ਹੋਇਆ ਕਣਕਾਂ ਜੋ ਹੈ ਨਾ ਦੇਖ ਵੀ ਇਹ ਬਸੋਏ ਤੇ ਬਾਅਦ ਵੀ ਹੁਣ ਕਈ ਪਾਸੇ ਕਣਕਾਂ ਖਤਮ ਹੋ ਗਈਆਂ ਨੇ
1: ਤਾਂ ਜੀ ਮੌਸਮ ਹੀ ਸਾਰਾ ਅੱਗੇ ਪਿੱਛੇ ਹੋ ਜਾਣਾ ਤਾਲੀ ਜੀ ਬਰਖਾ ਦਾ ਟਾਈਮ ਹੋਣਾ ਤਾਲੀ ਧੁੱਪਾਂ ਤਾਲੀ ਜੀ ਧੁੱਪਾਂ ਦਾ ਟਾਈਮ ਹੋਣਾ ਤਾਲੀ
0: ਬਰਖਾਂ
1: ਤਾਂ ਦੇ ਪ੍ਰਭਾਵ ਤਾਂ ਸਾਰੇ ਇਸ ਚ ਪਾਉਣਾ ਇਸਦਾ
0: ਸਹੀ ਤਾਂ ਇਹ ਵੀ ਨਾ ਪਤਾ ਕਿਆ ਹੁੰਦਾ ਫੇਰੀ ਤੀਆਂ ਜੀ ਹੁਣ ਬੋਲੇ ਨਾ ਤੇ ਪਈਆਂ ਭਈ ਅਸਤ ਵਿਅਸਤ ਦੇ ਹੋ ਜਾਂਦਾ ਸਾਰਾ ਕੰਮ ਤਾਂ ਇਸ ਤੇ ਫਸਲਾਂ ਚੋਂ ਬੜਾ ਭਾਰੀ ਨੁਕਸਾਨ ਹੁੰਦਾ ਕਹਿੰਦੇ ਸਜੇ ਮਿੱਟੀ ਹੁੰਦੀ ਨਾ ਤਿਹਰਾ ਹਜੇ ਕਟਾਵ ਹੁੰਦਾ ਸਹਿ ਵੀ ਵੱਧਦਾ ਹੀ ਆਇਆ
1: ਹਾਂ ਕਹਿੰਦੇ ਜੀ ਜਿੰਨੀ ਬਰਖਾ ਭਰਨੀ ਤਾਂ ਇਸ ਤੇ ਕਈ ਵਾਰੀ ਸੁੱਕਾ ਪਈ ਆਉਣਾ ਆਉਣੀਆਂ ਨੀ ਫਸਲਾਂ ਤੇ ਇਹ ਅਹਮ ਵਾਸਤੇ ਜੀ ਸਹਿ ਨੁਕਸਾਨਦਾਇਕ ਹੀ ਆਇਆ ਕਿ ਬਰਖਾ ਵੀ ਨਿਬਰ ਗਈਆਂ ਤਾਂ ਅਹਾਂ ਦੇ ਜਿਹੜੇ ਜੀ ਭੂ ਜਲ ਸਤਰ ਹੈ ਸਹਿ ਲਗਾਤਾਰ ਨੀਚੇ ਚਲੀ ਆਉਣਾ ਕਹਿੰਦੇ ਸਿੰਚਾਈ ਵਾਸਤੇ ਵੀ ਅਹਾਂ ਜੋ ਪ੍ਰਾਪਤ ਪਾਣੀ ਜਿਸ ਨਹੀਂ ਮਿਲੀ ਪਾਉਣਾ
0: ਠੀਕ ਗਲਾ ਦੀ ਕਹਿੰਦੇ ਗਰਮ ਵਾਤਾਵਰਨ ਚ ਇੱਕ ਚੀਜ਼ ਹੋਰ ਹੀ ਭਈ ਦਿਖ ਇਹ ਜੇ ਕੀਟ ਹੁੰਦੇ ਜਾਂ ਰੋਗ ਹੁੰਦੇ ਨਾ ਇਹ ਬੜੇ ਜ਼ਿਆਦਾ ਵੱਧਦੇ ਹਨ ਤੀਆਂ ਜੇ ਦਿਖ ਟਿੱਡੀ ਹੋਈ ਗਿਆ ਮਾਹੂ ਹੋਈ ਗਿਆ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਜੇ ਅਸੈ ਮੱਖੀਆਂ ਹੁੰਦੀਆਂ ਹਨ ਜਾਂ ਫਫੂੰਦ ਰੋਗ ਹੁੰਦੇ ਹਨ ਤੇ ਇਹਨਾਂ ਦਾ ਪ੍ਰਕੋਪ ਜਿਹਾ ਸਹਿ ਬੜਾ ਜ਼ਿਆਦਾ ਬੜੀ ਆਉਂਦਾ ਗਰਮ ਵਾਤਾਵਰਨ ਚ
1: ਦਿਖਾ ਦਿਖਦੇ ਨੇ ਤਾਲੀ ਜੀ ਬੜੀ ਭਾਰੀ ਗਰਮੀ ਹੁੰਦੀ ਉਸ ਤੋਂ ਬਾਅਦ ਵਰਖਾ ਵਰਦੀ ਤਾਂ ਕਿਹੜਾ ਛੈਲ ਸਾਫ਼ ਸਾਫ਼ ਵਾਤਾਵਰਨ ਹੋ ਜਾਂਦਾ ਨਾ ਜਿਹੜੀ ਜੀ ਧੂਲ ਮਿੱਟੀ ਹੁੰਦੀ ਸਹਿ ਵੀ ਬੈਠ ਜਾਂਦੀ ਕਹਿੰਦੇ ਮਨ ਲੱਗਦਾ ਨੇ ਵੀ ਅਸੀਂ ਬਾਹਰ ਘੁੰਮੀਏ ਤਾਜ਼ੀ ਹਵਾ ਚ ਤਾਂ ਦੇ ਆਈ ਵੀ ਟਾਈਮਾਂ ਟਾਈਮਾਂ ਦੀ ਹਰ ਚੀਜ਼ ਜ਼ਰੂਰੀ ਹੈ ਧੁੱਪਾ ਦੀ ਜਗ੍ਹਾ ਧੁੱਪਾ ਵਰਖਾ ਦੀ ਜਗ੍ਹਾ ਵਰਖਾ ਸਭ ਚੀਜ਼ ਜੀ ਅਸੀਂ ਇੱਕ ਟਾਈਮ ਪਰ ਹੋਣਾ ਚਾਹੀਦੀ
0: ਉਹ ਕਹਿੰਦੀ ਵੀ ਦੇਖਾ ਮਿੱਟੀ ਜਿਹੜੀ ਹਜੇ ਉਰਵਰਕ ਕਸ਼ਮਤਾ ਆਈ ਸਹਿ ਵੀ ਘਟਦੀ ਆਈ ਫਿਰ ਹੋਰ ਸਹਿ ਜੇ ਹਰੇ ਫਲ ਸਬਜ਼ੀਆਂ ਅਨਾਜ ਹਨ ਤਿੰਨਾਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਕਿਉਂਕਿ ਇਹ ਜੇ ਗਲੋਬਲ ਵਾਰਮਿੰਗ ਹੁੰਦੀ ਇਸ ਲਈ ਵਜ੍ਹਾ ਤੇ ਜੇ ਅਸੀਂ ਫਲਾਂ ਦੀ ਗੱਲ ਕਰੀਏ ਤਾਂ ਤਿੰਨਾਂ ਦਾ ਆਕਾਰ ਛੋਟਾ ਹੋ ਜਾਂਦਾ ਜਾਂ ਫਿਰ ਤਿੰਨਾਂ ਦਾ ਸਵਾਦ ਜੇ ਸਹਿ ਘੱਟ ਹੁੰਦਾ ਹੀ ਹੈ ਨਾ
1: ਸਹੀ ਕਹਿੰਦੇ ਜਿਹੜੇ ਜੀ ਬਾਗਵਾਨੀ ਕਰਦੇ ਨਾ ਹਾਂ ਇਸ ਵਿੱਚ ਵੀ ਗਲੋਬਲ ਵਾਰਮਿੰਗ ਦਾ ਪ੍ਰਭਾਵ ਜੀ ਸਹਿ ਜ਼ਿਆਦਾ ਪਾਉਂਦਾ ਜਿਹੜੇ ਜੀ ਫਲਦਾਰ ਪੌਦੇ ਹਨ ਜਿਹਨਾਂ 'ਚ ਸੇਬ ਨਾਸਪਾਤੀ ਚੈਰੀ ਹੋਏਗੀ ਕਹਿੰਦੇ ਠੰਡੇ ਮੌਸਮ ਦੀ ਜਿਹੜੀਆਂ ਫਸਲਾਂ ਹੁੰਦੀਆਂ ਤਿੰਨਾਂ 'ਚ ਪ੍ਰਾਪਤ ਠੰਡ ਜੀ ਅਸੀਂ ਤਿੰਨਾਂ 'ਚੋਂ ਨਹੀਂ ਮਿਲੀ ਪਾਉਂਦੀ
0: ਆਹੋ ਤਾਂ ਹੁਣ ਦਿਖ ਨਾ ਅੱਜ ਕੱਲ੍ਹ ਵੀ ਦਿਖ ਕਿਹੜਾ ਮੌਸਮ ਉਹਦਾ ਆਂਧੀ ਤੂਫਾਨ ਚਲੀ ਪੌਦੀ ਆਈ ਤਾਂ ਦਿਖ ਸਜੇ ਆਹਾਰੇ ਅੰਬਾਂ ਘੁਰ ਪਈ ਰਹੀ ਹੈ ਆ ਵੀ ਸਹਿ ਵੀ ਚੜੀ ਗਈ ਹੈ ਆ ਫਿਰ ਕਿਆ ਹੋਣਾ ਹੈ ਫਸਲ
1: ਹਾਂ ਸਹੀ ਹੈ ਨਾ ਵੀ ਹੁਣ ਤਾਂ ਅਗਰ ਫਲਾਂ ਕੋਈ ਲਗਾਏ ਵੀ ਹੋਣਗੇ ਤਾਂ ਸਹਿ ਵੀ ਇੱਕਦਮ ਟੁੱਟੀ ਨਾ ਜੀ ਇਸ ਤੂਫਾਨਾਂ ਥੱਲੇ ਪਈ ਆਦ
0: ਹੋਰ ਕਿਆ ਕਹਿੰਦੀ ਫਿਰ ਤਿਨਾਰੇ ਰੰਗਾਂ 'ਚ ਮਿਠਾਸਾਂ 'ਚ ਆਕਾਰਾਂ 'ਚ ਸਾਰਿਆਂ 'ਚ ਜੈਸੇ ਪ੍ਰਭਾਵ ਪਾਉਂਦਾ ਕਹਿੰਦੇ ਕਈ ਵਾਇਰਸ ਫਫੂੰਦ ਰੋਗ ਜੈਸੇ ਤਿੰਨਾਂ 'ਚੋਂ ਲੱਗੀ ਜਾਂਦੇ ਹਨ ਕਹਿੰਦੇ ਤਿੰਨ 'ਚ ਗਰਮ ਵਾਤਾਵਰਨ ਜ਼ਿਆਦਾ ਰਹਿਣਾ ਹੀ ਹੈ ਆ ਤਾਂ ਦੇਖਾ ਸਜੇ ਪਰਾਗਣ ਹੁੰਦਾ ਹੀ ਹੈ ਨਾ ਤਿਸ 'ਚ ਵੀ ਸਮੱਸਿਆ ਆਉਂਦੀ ਕਿਉਂਕਿ ਮਧੂਮੱਖੀਆਂ ਦੀ ਸੰਖਿਆ ਘਟਣੇ ਤੇ ਜੇ ਅਸੀਂ ਪਰਾਗਣ ਜੇ ਅਸੀਂ ਪ੍ਰਭਾਵਿਤ ਹੁੰਦਾ ਫਿਰ ਹੀ
1: ਆਹ ਸਹਿ ਤਾਂ ਪ੍ਰਭਾਵਿਤ ਹੁੰਦਾ ਹੀ ਹੈ ਨਾ ਪਰ ਇਹ ਲੋਕ ਗੀਤ ਲਗਾਵੀਏ ਰੇਡੀਓ 'ਚ ਲੱਗੇ ਲੋਕ ਗੀਤ ਬਣ ਕੇ

0: ਸਾਰਿਆਂ ਤੇ ਜਿਆਦਾ ਚੰਚਲ ਹੁੰਦਾ ਹੀ ਹੈ ਆ
1: ਜੀ ਇਸ ਤੇ ਗਤੀ ਸਭ ਤੇ ਤੇਜ ਹੁੰਦੀ
0: ਸਭ ਤੇ ਤੇਜ ਹੁੰਦੀ ਆਈ ਪਰ ਜਿਹੜਾ ਭਈ ਇਸ ਮਨਾਂ ਚ ਸਾਡੇ ਵਿਚਾਰ ਆਉਂਦੇ ਹਨ ਨਾ ਭਈ ਅਗਰ ਸੇ ਸਕਾਰਾਤਮਕ ਹੈ ਤਾਂ ਆਹਰੀ ਜ਼ਿੰਦਗੀ ਜੇ ਸੇ ਬੜੀ ਅੱਛੀ ਚੱਲਦੀ ਆਈ ਕਹਿੰਦੇ ਮਨਾਂ ਦੇ ਵਿਚਾਰਾਂ ਜੋ ਇੱਕ ਦੂਏ ਨੇ ਸਾਂਝਾ ਵਿਆਹ ਜੋ ਜ਼ਰੂਰ ਕਰਨੇ ਚਾਹੀਦਾ ਹੀ ਆ ਧੀਆਂ ਅਸੀਂ ਦੇਖ ਗੱਲਬਾਤ ਕਰ ਰਹੇ ਥੇ ਨਾ ਭਈ ਗਲੋਬਲ ਵਾਰਮਿੰਗ ਉਹਦੇ ਤਾਂ ਇਸਦੇ ਬੜੇ ਬੜੇ ਪ੍ਰਭਾਵ ਪਾਵਾ ਦੇ ਤਾਂ ਮੇਰੇ ਮਨਾਂ ਚ ਵਿਚਾਰ ਇਹ ਵੀ ਯਾਦ ਆ ਭਈ ਦਿਖ ਉਪਾਏ ਵੀ ਤਾਂ ਹੁੰਦੇ ਹਨ ਨਾ
1: ਔਰ ਕਿਆ ਹਰ ਚੀਜ਼ ਦਾ ਕੋਈ ਨਾ ਕੋਈ ਪਵਾਜ ਹੀ ਹੁੰਦਾ ਹੀ ਹੈ ਬੋਲੇ ਨਾ ਭਈ ਕੋਈ ਬਿਮਾਰੀ ਸਮਾਰੀ ਆਈ ਤਾਂ ਤਿਹਾ ਇਲਾਜ ਪਵਾ ਵੀ ਆਇਆ
0: ਬਿਲਕੁਲ ਅਗਰ ਕੋਈ ਸਮੱਸਿਆ ਆਈ ਤਾਂ ਤਿਹਰਾ ਸਮਾਧਾਨ ਜਿਹਾ ਸਹਿ ਜ਼ਰੂਰ ਹੁੰਦਾ
1: ਹਾਂ ਤਾਂ ਜੀ ਜੀ ਗਲੋਬਲ ਵਾਰਮਿੰਗ ਦੀ ਗੱਲ ਕਰਾਂ ਤੇ ਇਸ ਵਿੱਚ ਫਸਲਾਂ ਜੋ ਅਗਰ ਆਹਾਂ ਬਚਾਉਣਾ ਹੈ ਨਾ ਤਾਂ ਇਸ ਦੇ ਵੀ ਕਈ ਉਪਾਅ ਜੀ ਸਹਿ ਹੁੰਦੇ ਤਾਂ ਇਸ ਵਿੱਚ ਜਿਹੀਆਂ ਜਲ ਸੰਰਕਸ਼ਣ ਤਕਨੀਕ ਜੀ ਅਸੀਂ ਆਹਾਂ ਜੋ ਅਪਣਾਉਣਾ ਚਾਹੀਦੀ
0: ਬਿਲਕੁਲ ਇਹੜਾ ਨਹੀਂ ਆ ਭਈ ਆਹਾਂ ਜੀ ਅਸੀਂ ਪਾਣੀ ਦੀ ਬਰਬਾਦੀ ਕਰਨੀ ਆਈ ਪਾਣੀ ਆਹਾਂ ਬੜਾ ਸੋਚੀ ਸਮਝੀ ਨੇ ਜੀ ਆ ਸੇ ਆਪਣੀਆਂ ਕ੍ਰਿਸ਼ੀ ਕਹਿੰਦੇ ਬਾਗਬਾਨੀ ਵਿੱਚ ਜੇ ਅਸੀਂ ਇਸਤੇਮਾਲ ਕਰਨਾ ਹੀ ਆ ਤੀਆਂ ਅਸੀਂ ਡ੍ਰਿਪ ਸਿੰਚਾਈ ਇਸਤੇਮਾਲ ਕਰ ਸਕਦੇ ਸਪਰਿੰਕਲਰ ਸਿੰਚਾਈ ਕਰ ਸਕਦੇ ਮਲਚਿੰਗ ਤਕਨੀਕਾਂ ਜੋ ਅਪਣਾ ਸਕਦੇ ਹਨ ਇਸ 'ਤੇ ਕਿਆ ਹੋਣਾ ਹੀ ਆ ਵੀ ਪਾਣੀ ਦੀ ਬੱਚਤ ਹੋਣੀ ਕਹਿੰਦੇ ਮਿੱਟੀ ਵਿੱਚ ਜੇ ਆ ਸੈ ਨਮੀ ਵੀ ਬਣੀ ਦੀ ਰਹਿੰਦੀ ਆਈ ਹੁਣ ਦੇਖ ਅੱਜ ਕੱਲ੍ਹ ਅਸੀਂ ਕਚਾਲੂ ਆਲਦਰ ਅਦਰਕ ਇਹ ਚੀਜ਼ਾਂ ਬਾਹੀਆਂ ਨਾ ਤਾਂ ਆਹਾਂ ਜੇ ਆ ਸੇ ਇਹਨਾਂ ਜੋ ਧੁੱਪਾਂ 'ਤੇ ਬਚਾਉਣੇ ਖਾਤਰ ਜੇ ਆ ਸੇ ਇਸ 'ਚ ਮਲਚਿੰਗ ਕਰ ਸਕਦੇ ਹਨ ਕਹਿੰਦੇ ਦੇਖ ਦੂਜਾ ਅਸੀਂ ਪੁਆਏ ਕਿਆ ਕਰ ਸਕਦੇ ਹਨ ਵੀ ਸੈ ਜੇ ਆਹੀਂ ਫਸਲ ਵਾਹ ਦੇ ਹਨ ਕੁਛ ਵੀ ਲਗਾ ਦੇ ਭਾਵੇਂ ਰਬੀ ਦੀ ਫਸਲੀ ਪੁਆਏ ਜਾਇਦ ਦੀ ਹੈ ਫਿਰ ਪੁਆਏ ਜੇ ਖਰੀਫ ਦੀ ਫਸਲ ਹੀ ਕੋਈ ਵੀ ਫਸਲਾਂ ਅਸੀਂ ਲਗਾ ਦੇ ਹਨ ਆਹਾਂ ਜੋ ਜੇ ਆ ਸੇ ਜਲਵਾਯੂ ਅਨੁਕੂਲ ਕਿਸਮਾਂ ਜੇ ਆ ਸੇ ਲਗਾਉਣੇ ਚਾਹੀਦੀ ਆਈ ਕਿਉਂਕਿ ਹਰ ਜਗ੍ਹਾ ਦੀ ਜਲਵਾਯੂ ਅਲੱਗ ਅਲੱਗ ਹੁੰਦੀ
1: ਕਿਉਂਕਿ ਦੇਖ ਅਗਰ ਆਹਾਂ ਸੁੱਕਾ ਗਰਮੀ ਕਿ ਰੋਗ ਸਹਿਣ ਕਰਨ ਵਾਲੀਆਂ ਉੱਨਤ ਕਿਸਮਾਂ ਦਾ ਪ੍ਰਯੋਗ ਕਰੀਏ ਨਾ ਤਾਂ ਹੀ ਜੀ ਸੈ ਆਹਾਂ ਦੀ ਜਿਹੜੀ ਵੀ ਫਸਲ ਹੈ ਇਸ ਦੀ ਪੈਦਾਵਾਰ ਅੱਛੀ ਹੋਈ ਪਾਣੀ ਕਹਿੰਦੇ ਆਹਾਂ ਬੋਲ ਗਏ ਨਹੀਂ ਪਿਛਲੀਆਂ ਦੇ ਟਾਈਮ 'ਚ ਆਹਾਂ ਕਣਕ ਬਾਹੀਂਗੇ ਕਣਕ ਦੇ ਛਲੀਆਂ ਤਾਂ ਤੀਆਂ ਵੀ ਨਹੀਂ ਹੋਣਾ ਹੁਣ ਧਾਨ ਜੀ ਅਸੀਂ ਬਰਖਾ 'ਚ ਜ਼ਿਆਦਾ ਹੁੰਦੇ ਤਾਂ ਅਸੀਂ ਤੀਸੀ ਟਾਈਮ 'ਚ ਲੱਗਣੇ
0: ਹਾਂ ਪਰ ਸੋਚ ਅਗਰ ਵਰਖਾ ਦੇ ਟਾਈਮਾਂ ਵਰਖਾ ਘੱਟ ਹੋਈ ਤਾਂ ਆਹਾਂ ਜੋ ਜੀ ਅਸੀਂ ਇਹੜੀ ਕਿਸਮ ਅਪਣਾਉਣੀ ਚਾਹੀਦੀ ਸੀ ਜੀ ਸੁੱਖਾ ਸਹਿਨਸ਼ੀਲ ਉਹ ਆ ਤੀਆਂ ਹੀ ਦੇਖ ਕਣਕ ਜੇ ਹੁੰਦੀ ਨਾ ਅਸੀਂ ਠੰਡੀ ਦੇ ਟਾਈਮਾਂ 'ਚ ਹੁੰਦੀ ਆਈ ਪਰ ਅਗਰ ਜੇ ਇਹ ਠੰਡੀ ਜ਼ਿਆਦਾ ਨਹੀਂ ਹੋਵਦੀ ਗਰਮੀਆਂ ਹੋਵਦੀਆਂ ਉਸ ਟਾਈਮ ਤਾਂ ਆਹਾਂ ਜੋ ਜੀ ਅਸੀਂ ਗਰਮੀ ਸਹਿਨਸ਼ੀਲ ਗੇਹੂੰ ਦੀ ਕਿਸਮਾਂ ਜੇ ਅਸੀਂ ਲਗਾਉਣੀ ਚਾਹੀਦੀ ਤੀਆਂ ਹੀ ਸਬਜ਼ੀਆਂ 'ਚ ਰੋਗ ਜੇ ਅਸੀਂ ਲੱਗ ਜਾਂਦੇ ਜ਼ਿਆਦਾ ਤਾਂ ਰੋਗ ਪ੍ਰਤੀਰੋਧੀ ਸਬਜ਼ੀਆਂ ਜੇ ਅਸੀਂ ਆਹਾਂ ਜੋ ਲਗਾਉਣੀ ਚਾਹੀਦੀ ਆਈ
1: ਇਸ ਤਰੀਕੇ ਨਾਲ ਅਗਰ ਆਹਾਂ ਲਗਾਉਂਗੇ ਨਾ ਤਾਂ ਜੋ ਵੀ ਪ੍ਰਭਾਵ ਪਾਉਣਾ ਹੋਊਗਾ ਸਹਿ ਘੱਟ
0: ਪਾਉਣਾ ਪਈਆ ਕਹਿੰਦੇ ਹਰ ਸਾਲ ਆਹਾਂ ਜੋ ਅਲੱਗ ਅਲੱਗ ਫਸਲਾਂ ਜੇ ਅਸੀਂ ਉਗਾਉਣੀ ਚਾਹੀਦੀ ਤਾਂ ਕਿ ਮਿੱਟੀ ਦੀ ਉਰਵਰਤਾ ਜੇ ਅਸੀਂ ਬਣੀ ਰਹੇ ਕਹਿੰਦੇ ਰੋਗ ਜੇ ਅਸੀਂ ਵੀ ਘੱਟ ਪਾਈ ਫੈਲਣ ਕਹਿੰਦੇ ਇੱਕ ਤਾਂ ਭਾਈ ਜੈਵਿਕ ਖੇਤੀ ਤਾਂ ਭਾਈ ਅਪਣਾਉਣੀ ਹੀ ਅਪਣਾਉਣੀ ਆਹਾਂ
1: ਕਿਉਂਕਿ ਇਸ ਟਾਈਮ ਜੇ ਅਸੀਂ ਜੈਵਿਕ ਖੇਤੀ ਜੋ ਇਹ ਵੀ ਜ਼ਿਆਦਾ ਜ਼ੋਰ ਦਿੱਤਾ ਜ਼ਿਆਦਾ ਅਗਰ ਗੋਬਰ ਖਾਦ ਦੀ ਗੱਲ ਕਰੀਏ ਬਰਮੀ ਕੰਪੋਸਟ ਦੀ ਗੱਲ ਕਰੀਏ ਕਹਿੰਦੇ ਜੈਵ ਉਰਵਰਕ ਦੀ ਗੱਲ ਕਰੀਏ ਤਾਂ ਇਹਨਾਂ 'ਤੇ ਕਿਆ ਹੁੰਦਾ ਭਈ ਇਹਨਾਂ 'ਤੇ ਮਿੱਟੀ ਦੀ ਜਿਹੜੀ ਗੁਣਵੱਤਾ ਇਸ ਵਿੱਚ ਸੁਧਾਰ ਹੁੰਦਾ
0: ਆਹੋ ਦੇਖ ਅਗਰ ਅਸੀਂ ਫਸਲਾਂ 'ਚ ਜੇ ਅਸੀਂ ਜ਼ਿਆਦਾ ਰਸਾਇਣ ਇਸਤੇਮਾਲ ਕਰਦੇ ਹਨ ਤਾਂ ਇਹਨਾਂ ਕੀਟਨਾਸ਼ਕਾਂ ਦਾ ਇਸਤੇਮਾਲ ਕਰਨ ਦੀ ਵਜ੍ਹਾ 'ਤੇ ਵੀ ਗਲੋਬਲ ਵਾਰਮਿੰਗ ਹੁੰਦੀ ਹੈ ਨਾ
1: ਹੋਰ ਦੇਖ ਛਿੜਕਾਅ ਆਹਾਂ ਕਰਾਂ ਦੇ ਕਿਤਨੇ ਹੈ ਘਾਤਕ ਰਸਾਇਣ ਹੋਣੇ ਨਾ ਤਾਂ ਤਿਸ 'ਤੇ ਆਹਾਂ ਦੇ ਵਾਤਾਵਰਨ ਵਿੱਚ ਹੀ ਪ੍ਰਭਾਵ ਪਾਉਣਾ ਕਹਿੰਦੇ ਤਿਸ 'ਤੇ ਹੀ ਜਿਵੇਂ ਜੀ ਵਰਖਾ ਸੁੱਕਾ ਇਹ ਚੀਜ਼ਾਂ ਜੀ ਜ਼ਿਆਦਾ
0: ਹੁੰਦੀ ਤਾਂ ਆਹਾਂ ਜੋ ਰਸਾਇਣਿਕ ਖੇਤੀ ਦੀ ਜਗ੍ਹਾ ਜੇ ਆ ਸਹਿ ਜੈਵਿਕ ਖੇਤੀ ਕਰਨੀ ਚਾਹੀਦੀ ਕਹਿੰਦੇ ਜੋ ਪ੍ਰਾਕਿਰਤਿਕ ਖੇਤੀ ਜੋ ਹਰੀ ਪਾਰੰਪਰਿਕ ਖੇਤੀ ਤਿਹਾ ਜੋ ਆਹਾਂ ਜੋ ਜ਼ਿਆਦਾ ਬੜਾਵਾ ਜੇ ਅਸੀਂ ਦੇਣੇ ਚਾਹੀਦਾ ਕਹਿੰਦੇ ਦੂਜੀ ਗੱਲ ਹੀ ਭਈ ਖੇਤੀਬਾੜੀ ਸੌਗੀ ਸੌਗੀ ਜੇ ਆ ਸੇ ਆਹੇ ਕ੍ਰਿਸ਼ੀ ਵਾਨਕੀ ਜੋ ਵੀ ਅਪਣਾਈ ਸਕਦੇ ਹਨ ਜੇ ਗੱਲ ਕੀਤੀ ਨਾ ਭਈ ਆਹ ਭਈ ਜ਼ਿਆਦਾ ਜ਼ਿਆਦਾ ਪੇੜ ਲਗਾਉਂਗੇ ਨਾ ਅਸੀਂ ਤਾਂ ਇਸਦਾ ਪ੍ਰਭਾਵ ਜੇ ਆ ਸੇ ਘੱਟਣਾ
1: ਆਹਾਂ ਤੂੰ ਹਾਂ ਅਗਰ ਇੱਕ ਕਦਮ ਉਠਾਉਂਗੇ ਨਾ ਮਿਲੀ ਕੇ ਦੀ ਭਈ ਆਹ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਜਿਨਸ ਲਗਾਉਣੇ ਸਭ ਕੋਈ ਆਪਣੀ ਆਪਣੀ ਜ਼ਮੀਨਾਂ 'ਚ ਅਗਰ ਲਗਾਈ ਦਿੰਦਾ ਨਾ ਪੇੜ ਪੌਦੇ ਤਾਂ ਦੇਖ ਤਿਸ 'ਤੇ ਆਹਾਂ ਜੋ ਕਿਤਨਾ ਜ਼ਿਆਦਾ ਫਾਇਦਾ ਹੋਣਾ ਕਹਿੰਦੇ ਜਿਹੜੀ ਗਲੋਬਲ ਵਾਰਮਿੰਗ ਉਹਦੀ ਇਹ ਵੀ ਘੱਟ ਹੋਣੇ ਆ
0: ਇਹ ਵੀ ਸਿਮਰੋ ਅਸੀਂ ਕਈ ਵਾਰੀ ਸੁਣਦੇ ਹਨ ਨਾ ਆਪੇ ਧੀਆਂ ਜੋ ਆਹਾਰਾ ਦੇਖ ਟੇਲਾ ਖੇਤਰਾਂ ਦਾ ਜਾਂ ਇੱਕ ਖੇਤਰ ਆ ਭਈ ਆਹਾਰਾ ਤਾਂ ਤੀਸਰੀ ਦੇਖ ਸੱਚ ਬੀੜਾਂ ਹੀ ਜਾਂ ਖੇਤ ਖੇਤਰ ਆ ਕਿਨਾਰਾ ਜਿਸ ਪਰ ਆਹੇ ਜੇ ਅਸੀਂ ਕੋਈ ਫਲਦਾਰ ਜੇ ਅਸੀਂ ਬੂਟਾ ਲਗਾਈ ਸਕਦੇ ਹਨ ਜਾਂ ਹੋਰ ਕੋਈ ਪੇੜ ਲਗਾਈ ਸਕਦੇ ਜਿਸ 'ਤੇ ਕਿਆ ਹੁੰਦਾ ਭਈ ਤਾਪਮਾਨ ਨਿਯੰਤਰਿਤ ਰਹਿਣਾ ਮਿੱਟੀ ਦਾ ਕਟਾਵ ਘੱਟ ਹੋਣਾ ਜਾਂ ਕਹਿੰਦੇ ਅਤਿਰਿਕਤ ਆਏ ਜੇ ਅਸੀਂ ਆਹ ਜੋ ਮਿਲਦੀ
1: ਗਰਮੀਆਂ ਦੇ ਟਾਈਮ ਆਹਾਂ ਜੋ ਹਵਾ ਵੀ ਮਿਲਣੀ ਕਹਿੰਦੇ ਤਾਂ ਜੀ ਬਰਸਾਤੀ ਦਾ ਟਾਈਮ ਹੁੰਦਾ ਵਰਖਾ ਜ਼ਿਆਦਾ ਹੋਣੀਆਂ ਤਾਂ ਇਸ 'ਤੇ ਕਈ ਵਾਰੀ ਖੇਤਰਾਂ ਦੇ ਖੇਤਰ ਹੀ ਰੁੜੀ ਆਉਂਦੇ ਤਾਂ ਪੇੜ ਲਗਾਏ ਹੋਣਗੇ ਤਾਂ ਇਸ ਵਿੱਚ ਵੀ ਬਚਾਵ ਹੋਣਾ ਮਿੱਟੀ ਜੀ ਐਸਾ ਨਹੀਂ ਰੁੜਨੀ ਕਹਿੰਦੇ ਤਿਸ ਨੇ ਪਕੜ ਰਹਿਣੀ ਆਹ ਖੇਤਾਂ ਦੀ ਵੀ
0: ਆਹੋ ਕਹਿੰਦੇ ਥੋੜਾ ਜਿਹਾ ਆਹਾਂ ਜੋ ਸਤਰਕ ਵੀ ਹੋਣੇ ਪਾਉਣਾ ਹੈ ਆ ਕਿਉਂਕਿ ਪਤਾ ਤਾਂ ਆ ਭਾਈ ਸਮੱਸਿਆ ਤਾਂ ਆਈ ਗਲੋਬਲ ਵਾਰਮਿੰਗ ਦੀ ਸਮੱਸਿਆ ਆਈ ਕਹਿੰਦੇ ਇਸ ਦੇ ਬੜੇ ਪ੍ਰਭਾਵ ਵੀ ਪਾਉਦੇ ਤਾਂ ਜੋ ਥੋੜਾ ਜਾਗਰੂਕ ਹੋਣੇ ਪਾਉਣਾ ਥੋੜਾ ਸਤਰਕ ਹੋਣੇ ਪਾਉਣਾ ਕਹਿੰਦੇ ਮੌਸਮਾਂ ਦਾ ਪੂਰਵ ਅਨੁਮਾਨ ਆਹ ਜੋ ਪਹਿਲੇ ਲਾ ਲੈਣੇ ਚਾਹੀਦਾ ਹੀ ਆ ਕਹਿੰਦੇ ਮੌਸਮ ਆਧਾਰਿਤ ਖੇਤੀ ਜਾਲੀ ਅਸੀਂ ਕਰਨਗੇ ਨਾ ਤਾਂ ਜੋ ਪਤਾ ਲੱਗੀ ਜਾਣਾ ਪਾਈ ਪਈ ਆ ਹੁਣ ਵਰਖਾ ਆਉਣੇ ਵਾਲੀ ਜਾਂ ਨਹੀਂ ਆਉਣੇ ਵਾਲੀ

0: ਸਿਮਰੋ, ਲੋਕ ਗੀਤ ਲਿਆ ਨਾ ਸੁਣੀ,
1: ਆਹੋ
0: ਪਰ ਤੇਰੇ ਸੌਗੀ ਜੀ ਹੈ ਨਾ, ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰਾ ਰੇ ਥੋਕ ਭਾਅ ਜਿੱਥੇ ਸਹਿ ਵੀ ਸਾਂਝਾ ਕਰਨੇ ਹੈ।
1: ਹਾਂ ਜ਼ਰੂਰ ਕਰ ਭਈ, ਮੈਨੂੰ ਵੀ ਪਤਾ ਹੋਣਾ ਚਾਹੀਦਾ, ਕਹਿੰਦੇ ਦੇਖ ਇੰਨੇ ਵੀ ਆਹਾਂ ਤੂੰ ਜੋ ਜਾਣਕਾਰੀ ਜੀ ਸਾ ਹੋਣਾ ਬੜੀ ਜ਼ਰੂਰੀ ਹੈ ਨਾ।
0: ਆਓ ਅੱਜ ਆਲੂ ਪ੍ਰਤੀ ਕਿਲੋ ਰੇ 8 ਤੇ 10 ਰੁਪਈਏ, ਆਲੂ ਪਹਾੜੀ 14 ਤੇ 16 ਰੁਪਈਏ, ਪਿਆਜ਼ 20 ਤੇ 22 ਰੁਪਈਏ, ਕਨੇ ਗੋਭੀ ਆਜ ਰਹੀ 30 ਤੇ 35 ਰੁਪਈਏ, ਘੀਆ ਪ੍ਰਤੀ ਕਿਲੋ ਰੇ ਆ 15 ਤੇ 16 ਰੁਪਈਏ, ਭਿੰਡੀ 25 ਤੇ 30 ਰੁਪਈਏ, ਧਨੀਆ ਪ੍ਰਤੀ ਕਿਲੋ 80 ਰੁਪਈਏ, ਟਮਾਟਰ 14 ਤੇ 15 ਰੁਪਏ ਪ੍ਰਤੀ ਕਿਲੋ, ਮੂਲੀ 28 ਤੇ 30 ਰੁਪਈਏ, ਰਾਮ ਤੋਰੀ 40 ਰੁਪਈਏ ਪ੍ਰਤੀ ਕਿਲੋ ਰਹੀ ਅੱਜ।
1: ਹਾਂ ਕਹਿੰਦੇ ਦਿਖ ਪਈ ਗਾਜਰ ਰਹੀ ਅੱਜ 30 ਰੁਪਏ ਕਿਲੋ, ਹਰੀ ਮਿਰਚ ਰਹੀ 40 ਤੇ 50 ਰੁਪਏ ਕਿਲੋ, ਕਹਿੰਦੇ ਨਿੰਬੂ ਰੇ 80 ਤੇ 90 ਰੁਪਏ ਕਿਲੋ, ਬੈਂਗਣ ਰੇ 20 ਤੇ 25 ਰੁਪਏ ਕਿਲੋ, ਅਦਰਕ ਰੇ ਆ 140 ਰੁਪਏ ਕਿਲੋ, ਕਹਿੰਦੇ ਲਸੁਣ ਰੇ ਆ 140 ਤੇ 150 ਰੁਪਏ ਕਿਲੋ, ਮਟਰ ਰੇ 50 ਤੇ 55 ਰੁਪਏ ਕਿਲੋ, ਫਰਾਸ ਬੀਨ ਰਹੀ 60 ਤੇ 70 ਰੁਪਏ ਪ੍ਰਤੀ ਕਿਲੋ, ਕੱਦੂ ਰੇ ਆ 10 ਤੇ 12 ਰੁਪਏ ਪ੍ਰਤੀ ਕਿਲੋ।
0: ਆਓ ਕਨੇ ਫਲਾਂ ਚ ਕੇਲਾ ਪ੍ਰਤੀ ਡੱਬਾ ਰੇ ਆ 450 ਤੇ 500 ਰੁਪਈਏ, ਸੇਬ ਪ੍ਰਤੀ ਇੱਕ ਕਿਲੋ 140 ਤੇ 160 ਰੁਪਈਏ, ਅਨਾਰ 170 ਤੇ 220 ਰੁਪਈਏ, ਮਸੰਮੀ ਪ੍ਰਤੀ ਕਿਲੋ ਰਹੀ 75 ਰੁਪਈਏ, ਪਪੀਤਾ 45 ਤੇ 50 ਰੁਪਈਏ, ਕੀਵੀ ਪ੍ਰਤੀ ਡੱਬਾ ਰੇ ਆ 1200 ਤੇ 1300 ਰੁਪਈਏ, ਅਨਾਨਾਸ 50 ਰੁਪਏ ਪ੍ਰਤੀ ਕਿਲੋ, ਅਮਰੂਦ 90 ਰੁਪਈਏ, ਮਾਲਟਾ 150 ਰੁਪਈਏ, ਕਨੇ ਤਰਬੂਜ ਰਿਹਾ 16 ਤੇ 20 ਰੁਪਈਏ। ਗੱਲ ਕਰੂੰ ਅਗਰ ਅੰਬਾਂ ਰੀ ਤਾਂ ਅੰਬ ਸਫੇਦਾ ਰਿਹਾ 65 ਤੇ 70 ਰੁਪਈਏ, ਅੰਬ ਤੋਤਾ 50 ਤੇ 52 ਰੁਪਈਏ, ਕਨੇ ਖਰਬੂਜਾ ਰਿਹਾ 25 ਤੇ 35 ਰੁਪਏ ਪ੍ਰਤੀ ਕਿਲੋ।
1: ਕਨੇ ਗੱਲ ਕਰੀਏ ਜੀਨਸਾਂ ਦੇ ਥੋਕ ਬਾਜ਼ਾਰ ਭਾਓ ਦੀ, ਤੇ ਇਸ ਵਿੱਚ ਬਾਸਮਤੀ ਚੌਲ ਅੱਜ ਰੇ 40 ਤੇ 100 ਰੁਪਏ ਕਿਲੋ, ਬੇਗਮੀ ਚੌਲ ਰੇ 30 ਤੇ 40 ਰੁਪਏ ਕਿਲੋ, ਕਨੇ ਧੜਾ ਚੌਲ ਰੇ 25 ਤੇ 30 ਰੁਪਏ ਕਿਲੋ, ਮੱਕੀ ਰੇ 20 ਤੇ 30 ਰੁਪਏ ਕਿਲੋ, ਕਹਿੰਦੇ ਦੜਾ ਗੇਹੂੰ ਰੇ 19 ਤੇ 30 ਰੁਪਏ ਕਿਲੋ, ਉੜਦ ਦਾਲ ਰੇ 115 ਤੇ 130 ਰੁਪਏ ਕਿਲੋ, ਮੂੰਗ ਦਾਲ ਰੇ 90 ਤੇ 100 ਰੁਪਏ ਕਿਲੋ, ਸੁੱਕੀ ਮਿਰਚ ਰੇ 350 ਤੇ 380 ਰੁਪਏ ਕਿਲੋ, ਕਹਿੰਦੇ ਅਲਸੀ ਰੇ 70 ਤੇ 90 ਰੁਪਏ ਕਿਲੋ, ਮੂੰਗਫਲੀ ਰੇ 120 ਤੇ 140 ਰੁਪਏ ਕਿਲੋ, ਕਹਿੰਦੇ ਅੰਨੇ ਦੇਸੀ ਘਿਓ ਦੀ ਗੱਲ ਕਰੀਏ ਤਾਂ ਇਸ ਦਾ ਭਾਅ ਰਿਹਾ 500 ਤੇ 650 ਰੁਪਏ ਪ੍ਰਤੀ ਕਿਲੋ।
0: ਉਹ ਤਾਂ ਚੱਲ ਪਈ, ਇਹ ਗੱਲਾਂ ਬਾਤਾਂ ਤਾਂ ਬੜੀਆਂ ਭਾਰੀਆਂ ਹੋਈ ਗਈਆਂ ਆਈ ਨਾ, ਕਹਿੰਦੇ ਹੁਣ ਇਹੜਾ ਕਰ ਨਾ, ਚਲੀ ਪੋਏ ਇਹ ਪਵਾਈ ਲੈ ਕਣਕਾਂ ਮਿੰਜੋ ਤੇ ਨਾ, ਮੈਂ ਵੀ ਫਿਰ ਘਰਾਂ ਖੋ ਜਾਣਾ ਹੀ ਆਇਆ।
1: ਹਾਂ ਤਾਂ ਚੱਲ ਫਿਰ ਕਲਾ ਨੀ ਇਸ ਕੰਮ ਕਾਰ ਫਟਾਫਟ ਖਤਮ ਨਾ।
2: अभी आप सुन रहे थे कार्यक्रम किसान वाणी आकाशवाणी का, हमीरपुर केंद्र एफ एम एंड 101.8 MHz पर शाम के 7 बजने को है। अब से थोड़ी देर में आप आकाशवाणी के दिल्ली केंद्र से समाचार सुनेंगे।
3: नमस्कार, आकाशवाणी समाचार के साथ मैं जागृति शर्मा। प्रधानमंत्री नरेंद्र मोदी ने आज नई दिल्ली में ब्रिक्स विदेश मंत्रियों की बैठक में भाग ले रहे विदेश मंत्रियों से मुलाकात की। रूस के विदेश मंत्री सर्गेई लावरोव, ईरान के विदेश मंत्री अब्बास अराक्ची, दक्षिण अफ्रीका के विदेश मंत्री रोनाल्ड लामोला और ब्राजील के विदेश मंत्री माउरो वियेरा सहित अन्य विदेश मंत्रियों ने प्रधानमंत्री से मुलाकात की। इससे पहले अपने शुरूआती संबोधन में विदेश मंत्री डॉ एस जयशंकर ने कहा कि शांति और सुरक्षा वैश्विक व्यवस्था के केंद्र में है। बैठक के दौरान ब्रिक्स सदस्य देशों के विदेश मंत्री पारस्परिक हित के वैश्विक और

0: ਲਿਆ ਪਾਣੀ ਦੀ ਕਹਿੰਦਾ ਦੇ ਸਜੋ ਨਹਾਉਣੇ ਜੋ ਤਾਂ
1: ਮੈਂ ਪਹਿਲੇ ਟਿਪਸੀ ਨਹਾਉਣੀ ਮੇਰੀ ਟਿਪਸੀ ਗੰਦੀ ਹੋਏਗੀ
0: ਹਾਂ ਤੇਰੀ ਸੀ ਖਾਇ ਤਿਗੋ ਲਿਆਵੇ ਤੂੰ ਲਿਆਵੇ ਪਾਣੀ ਦੀ ਬਾਲਟੀ ਲਿਆ ਤੂੰ ਲਿਆ ਜੋ ਨਵਾ ਤਾਂ ਖਾ
2: ਮੈਂ ਨਵਾਂਦਾ ਮੈਂ ਨਵਾਂਦਾ
0: ਹਾਂ
2: ਆਏ ਪਾਣੀ ਹੈ ਅੰਦਰ ਤੁਹਾਡੇ
0: ਹਾਂ ਦੇਖਾ ਭਲਾ ਨਲ ਕੇ ਆਉਂਗਾ ਬਾਬਾ
2: ਚਲਾ ਚਲਾ ਚਲਾ ਚਲਾ ਮੈਂ ਲਿਆਂਦਾ ਤੂੰ ਸੀ ਤੂੰ ਚਿੰਤਾ ਮਤ ਕਰ ਤੂੰ ਇਹੜਾ ਨਵਾਣਾ ਮੈਂ ਇਹੜਾ ਨਵਾਣਾ ਤੂੰ ਪੁੱਛ ਮਤ ਕਿਹੜਾ ਨਵਾਣਾ ਪੁੱਛ ਮਤ
3: ਉਹ ਤੂੰ ਛੋੜ ਕਰ ਏ ਏ ਏ ਆਈ ਬਾਲਟੀ ਆ
0: ਥੋੜੀ ਨੀ ਰੱਖੀ ਦਾ ਭਾਈ ਤੂੰ ਆਣਾ ਪੂਤਾ
3: ਉਹ ਭਾਈ ਮਜਬੂਰ ਜਿਹਾ ਦਾ ਫਾਇਦਾ ਉਹ ਬੜਕੀਏ ਸਾਰੇ ਚੱਕਦੇ ਅੱਜ ਮੈਂ ਦੇਖੀ ਵੀ ਲਿਆ
0: ਹਾਂ ਦੇਖੀ ਲਿਆ ਨਾ
2: ਤਾਂ ਤੀਜੋ ਇਹ ਟਿਪਸੀ ਨਹੀਂ ਪਹਿਚਾਣਾ ਦੀ ਸੀ ਨਾ ਸ਼ਾਂਤੀਆ ਵੀ ਨਹੀਂ ਪਹਿਚਾਣਨਾ ਤਾਂ
3: ਦੇ ਆਓ ਭਾਈ ਮੇਰੇ ਤੌਲੀਏ ਪਕੜਾ ਓਏ
2: ਮੇਰਾ ਤੌਲੀਆ ਮਤ ਲੈ ਤੂੰ
3: ਉਹ ਦੇ ਫਟਾਫਟ
1: ਉਹ ਅੰਮਾ ਮੇਰੀ ਇਹ ਟਿਪਸੀ ਨੇ ਗਲਾਈ ਲਿਆ ਮੇਰੀ ਟਿਪਸੀ ਡਰੀ ਗਰੀ ਭਾਈ ਭੂਤਾ ਦੇਖੀ ਕਰੀ ਬੋਲਿਆ ਓਏ
0: ਇਹ ਦੀ ਟਿਪਸੀ ਗਿਆ ਇੱਕ ਸਪੈਸ ਲਮਾਣੂ ਚਾਹੀਦਾ ਗਲਾਣਾ ਜੋ ਨਾ ਦੇਰਾ ਗਲਾਏ ਲੈ ਹਦੀਆ ਟਿਪਸ ਗਿਆ ਨਾ ਕਹਿੰਦਾ ਨਾ ਇਹ ਤੂੰ ਹੁੰਦੀ ਗਿਆ ਟੰਗ ਗਿਆ ਤਾਂ ਪਾਣੀ ਕਤਵਾ ਨਿਕਲੀ ਗਿਆ ਅੱਜ
3: ਭਾਈ ਦੇਖ ਬੜਕੀ ਮੈਨੂੰ ਕੋਈ ਸਮਝ ਨਹੀਂ ਲੱਗੀ ਮੈਂ ਨਵਾ ਦਾ ਥਾ ਸਾਬਣ ਸੂਬਣ ਮਲਿਆ ਕਹਿੰਦੇ ਪਹਿਲੇ ਤਾਂ ਪਾਣੀ ਥਾ ਹੀ
0: ਹਾਂ
3: ਉਹ ਬਾਅਦ ਚ ਸੇ ਨਲਕਾ ਦੇਖੂ ਫੇਰ ਉਹਨੇ ਤਾਂ ਸੇ ਪਾਣੀ ਆ ਨਹੀਂ ਰਿਹਾ ਭਾਈ
0: ਆਵੇ ਤੂੰ ਹੁੰਦੀ ਕਹਿੰਦੇ ਇਹ ਪੜੋਸੀਆਂ ਦੀ ਠਾਂਕੀ ਕਾਠੀ ਨਾ ਹੋਏ ਉਹ ਦੇਖ ਤਾ ਪਾਣੀ ਕੁਤੇ ਪੁੱਜਿਆ ਜਾਏ ਨਾ
3: ਹੁਣ ਸਮਝਿਆ ਓਏ ਬੜਕੂ ਆਉਂ ਵੀ ਇਹ ਇਹ ਕਿਆ ਲਾਇ ਰੇ ਪਾਈਪ ਕੁਨੇ ਖੋਲੀ ਰਹੀ ਇੱਥੀ
1: ਇਹ ਮੇਰੀ ਟਿਪਸੀ ਨਹਾਉਣੇ ਲੱਗ ਰਹੀ ਅੱਜ
2: ਟਿਪਸੀ ਇੱਥੇ ਕਿਚੜੋ ਕਿਚੜ ਕਰੀਦਾ
1: ਉਹ ਕਿਚੜੋ ਕਿਚੜ ਨਹੀਂ ਕੀਤਿਆ ਟਿਪਸੀ ਮੇਰੀ ਬਿਲਕੁਲ ਚਮਕੀ ਗਈ ਪਰ ਬੜਕੇ ਤੇ ਦੇਹ ਡਰੀ ਨਾ ਪਈ ਹੁਣ ਤਾਂ ਵਿਚਾਰੀ ਇੱਕੀ ਜਗ੍ਹਾ ਤੇ ਮੈਨੂੰ ਹਿਲਕਾ ਦੀ
2: ਬੜਕੂ ਚਿਪਸੀ ਵੀ ਬਣਾਏ ਦਿੰਦਾ ਟਿਪਸੀਆਂ ਜੋ
3: ਖਰਾ ਖਰਾ ਸੇ ਚਲੀ ਗਈ ਨੱਠੀ ਨੇ
1: ਉਹ ਬੈਠੀ ਵੀ ਦੂਰ ਜਾਈ
3: ਖਰਾ ਹੋਇਆ ਇਸ ਜੋ ਤੂੰ ਲੱਗ ਗਈ ਸਵਿਮਿੰਗ ਪੂਲ ਬਣਾਈ ਦੇ ਪਾਏ ਪਾਏ ਨਹੀਂ ਖੋਲਣੀ ਆ ਕਹਿੰਦੇ ਦੇਖ ਆਹਾ ਵਰਗੇ ਫਿਰ ਇਆਂ ਪਿਆ ਨਹੀਂ ਕਈ ਕੋਈ ਰਸਤੇ ਮਿਲਾ ਦਾ ਕੋਈ ਭੂਤ ਬੋਲਾ ਦੇ ਕੋਈ ਬੋਲਾ ਦੇ ਸਭ ਡਰਾ ਦੇ ਆਂ ਤੇ
0: ਇਤਨਾ ਕਰਿਹਾ ਦਾ ਏ ਕੁੱਤੂ ਨਾ ਵੇ 200 ਗ੍ਰਾਮ ਕਨੇ ਮੁਗਾਈ ਹੈ ਟਾਂਕੀ ਬਾਣੀਆਂ ਦੀ ਮੁਕਵਾਈ ਤੀ ਇਹ ਤਾਂ ਦੂ ਕੱਪਾਂ ਨੇ ਨੁਆਈ ਦੇਣੀ ਥੀ ਓਏ
3: ਉਹ ਸਹਿ ਵੀ ਮਿੰਜੋ ਜ਼ਿਆਦਾ ਲੱਗਾ ਦੇ 2 ਚਮਚੇ ਬੋਲ
1: ਜੀ ਅੱਜ ਤਾਂ ਸਾਰੇ ਮੇਰੇ ਟਿਪਸੀਆਂ ਪਿੱਛੇ ਪਈ ਗਏ
0: ਕੌਣ ਚਮਕੇ ਵੇ ਦੋ ਤੂੰ ਹੈ ਦੋ ਆ
3: ਇਹ ਹੀ ਸਮਝ ਲੈ ਬੜਕੀ ਆ ਹੈ ਦੋ ਹੀ ਚਮਕੇ 2 ਚਮਚੇ ਤਿਸੇ ਨੇ ਨਹਾਉ ਲੈਂਦੀ ਹਦੀ ਟਿਪਸੀ
2: ਇਹੜਾ ਕਰਨਾ ਟਿਪਸੀਆਂ ਦੀ ਮਾਲਕਿਨ ਬੜਕੀ ਦੇ ਕੰਨਾਂ 'ਚ ਦੇ ਤੋੜਾ ਪਾਣੀ ਤੇ ਮਸ਼ੀਨ ਕੰਮ ਕਰਨੀ ਹਦੀ ਠੀਕ
0: ਗੰਨਾਂ 'ਚ ਤਾਂ ਮੈਂ ਪਾਣੀ ਖਰਾ ਪਾਣਾ ਤੂੰ ਹਤਰੀ ਦਿਆਂ ਜੀ
3: ਉਹ ਭਾਈ ਇੱਕ ਗੱਲ ਦੇਖਾ ਗੱਲ ਸੁਣੀ ਲਿਆ ਤੂੰ ਹੈ ਪਾਣੀਆਂ ਦੀ ਕਦਰ ਕਰਾ ਹੈ ਗਰਮੀਆਂ ਆਉਣੇ ਵਾਲੀ ਹੁਣ
1: ਪਾਣੀਆਂ ਦੀ ਕਦਰ ਤਾਂ ਕਰਨੀ ਤਾਂ ਫਿਰ ਵਿਚਾਰੇ ਸੇ ਜੀ ਅਸੀਂ ਜਾਨਵਰ ਰੱਖੀ ਰੇ ਘਰੇ ਸੇ ਵੀ ਨਹਾਉਣੇ ਧੋਣੇ ਪਾਉਂਦੇ ਕਿਸੇ ਗੰਦੇ ਰਾਣੀ ਦੇਣੇ
3: ਤਾਂ ਸੇ ਪਾਈਪਾਂ ਨੇ ਨਹਾਉਣੇ ਸੇ
1: ਤਾਂ ਭਾਈ ਸਾਫ਼ ਸੁਥਰੇ ਹੋਣ ਢੰਗਾਂ ਨੇ ਨਹਾਉਣੇ ਪਾਉਂਦੇ
3: ਉਹ ਤਾਂ ਮੋਈਏ ਬਾਲਟੀਆਂ ਰੱਖੀ ਲਈ 2 ਵੱਡਾ ਜਾਨਵਰ 2 ਬਾਲਟੀਆਂ ਰੱਖੀ ਲਈ ਕਨੇੜੀ ਜੇ ਟਿਪਸੀ ਤਾਂ ਇਸ ਜੋ ਇੱਕ ਮੱਗ ਬਥੇਰਾ
1: ਉਹ ਤਾਂ ਜਿਪਸੀ ਵੀ ਨਹਾਉਣੀ ਸੀ ਨਾ ਜਿਪਸੀ ਵੀ ਲਾ ਰਹੀ ਪਾਈਪਾਂ ਨੇ ਨਹਾਉਣੀ ਓਏ
0: ਸੁਣਾ ਬਸ ਕਰ ਬੰਦ ਕਰ ਇਹ ਚੌਧਰਾ ਬਾਉੜੀ ਸਾਫ਼ ਕਰਨੀ ਬੌੜੀ ਬੜਾ ਭਾਰੀ ਪੱਤਰ ਪਈ ਦੇ ਚੱਲ ਉਹ ਬੜੀ ਗਿਆ ਟਿਪਸੀ ਗਲ ਗਿਆ ਚੱਲ ਗਾ ਉਹ ਚੱਕ ਬਹੁ ਕਰ ਗਿਆ
2: ਇਹ ਵੀ ਰੱਖੂ ਦਾ ਇੱਕ ਜਨੌਰ ਪੁੱਛ ਕਿਹੜਾ
0: ਕਿਆ ਰੱਖੀ ਦਾ ਪਨੌਰ
2: ਪਨੌਰ ਦੀ ਗੱਲ ਮਤ ਕਰ ਤੂੰ
1: ਮਲਕੀਨ
0: ਦੀ ਤਾਂ ਇਹ ਨੀ ਮੁਕਣੀ ਗੱਪਾਂ ਚੱਲ ਗਾ
2: ਝਾੜੂ ਲਾਉਂਦੀ ਜਾਂਗੀ ਟਿਪਸੀ ਬੜੀ ਨਵਾ ਦੀ ਥੀ ਇਸ ਜੋ ਟਿਪਸੀ ਦੀ ਮਾਲਕੀ
3: ਵਾਹ ਵਾਹ ਬੜਕੂ ਵਾਹ ਤੇਰੀਆਂ ਸਕੀਮਾਂ ਸਵਾ ਸਵਾ
2: ਇਹ ਦੇਖ ਬਣੀ ਨਾ ਹੁਣ ਮੋਰ ਟਿਪਸੀ
0: ਨਾ ਓਏ ਇਹ ਮੇਰੀਆਂ ਜੰਗਾਂ ਚ ਕਿਆ ਫਸਦਾ ਓਏ ਤਾਂ ਖਾ
3: ਉਹ ਬੜਕੀ ਤੈਂ ਬਸ ਆਪਣੇ ਸੋਟ ਕੋ ਲੈ ਕੇ ਚੱਲ ਇਹ ਸਭ ਰਸਤਾ ਵੀ ਸਾਫ਼ ਹੁੰਦਾ ਜਾ ਦਾ
1: ਓਏ ਮੇਰੀਆਂ ਟਿਪਸੀਆਂ ਦਾ ਕਿਆ ਹਾਲ ਕੀਤੇ ਨੇ ਅੱਜ ਉਹ ਟਿਪਸੀ ਬੱਚਾ ਤੇਰਾ ਤਾਂ ਨੇ ਹਾਲਤ ਅੱਜ ਖਰਾਬ ਕਰੀਤੀ ਹੈ ਨਾ ਅੱਜ ਕੁਤੇ ਹੀ ਫਸੇ ਆਹੇ ਦੋ ਇੱਥੇ ਆਈ
2: ਕਰਨੇ ਨੂੰ ਇਹ ਤੇਰੇ ਤੇ ਖਰੀ ਟਿਪਸੀ ਇਹ ਪੂਰਾ ਰਸਤਾ ਸਾਫ਼ ਕਰਦੇ ਆਈ ਏ
3: ਕੋਈ ਗੱਲ ਨਹੀਂ ਕੰਮ ਕਰ ਗਈ ਸੰਜਾ 2 ਚਮਚੇ ਘਿਓ ਦੇ ਪਿਆਈ ਦੀ ਇਹ ਜੋ

0: ਤਾਂ ਪਾਈਪਾਂ ਮੂੰਹਾਂ ਚ ਲਾਈਦੇ ਆ
1: ਲੈ ਦੇਖ ਮੈਂ ਤਾਂ ਹੁਣ ਆਪਣੀ ਟਿਪਸੀ ਜੀ ਹੈ ਨਾ ਲੁਕੋਈ ਕਰਨੇ ਰੱਖਣੀ ਤੂੰ ਦੱਸਣੀ ਵੀ ਨਹੀਂ
2: ਉਹ ਆਏਗੀ ਆਏਗੀ ਬੋੜੀ ਮੈਨੂੰ ਪਤਾ ਹੀ ਕੁਤੀ ਸੰਭਲੀ ਸੰਭਲੀ ਨੇ ਕਹਿੰਦੇ ਬੜਕੀ ਤੈ ਵੀ ਦੇਖ ਸੰਭਲੀ ਸੰਭਲੀ ਨੇ ਇਹ ਬੌੜੀ ਇੱਥੇ ਆਈ ਭਾਈ ਸੁੱਕੇ ਪੱਤੇ ਇਤਨੇ ਪਏ ਰੇ ਦੇਖਾ ਉਹ ਨਜ਼ਰ ਥੋੜੀ ਆਵਾਦੀ ਪੇ ਬੌੜੀ ਕੁਤੀ
0: ਹਾਂ ਉਹ ਐਸੋ ਜਾਦੀ ਨਹੀਂ ਹੈ
3: ਹੈ ਉਹ ਸੀ ਤੂੰ ਬਚਪਨ ਚ ਇਹ ਖੇਲਦੇ ਆਏ ਥੀ ਇਹ ਦੇਖ ਮੈਂ ਦੱਸਦਾ ਚੱਲ ਮੇਰੇ ਕੰਨੇ ਚੱਲ ਓ ਓ ਬਚਾਈ ਲਿਆ
2: ਉਹ ਬੜੀ ਹੋਏ ਕਲਾਈ ਨੇ ਕੀਤਾ ਓਏ ਇੱਥੇ ਆਈ ਬੌੜੀ
3: ਉਹ ਆਈ ਤੂੰ ਵੀ ਆਈ
2: ਉਹ ਮਿੰਜੋ ਨੇ ਖੀਂਜ ਮੋਇਆ ਉੱਪਰ ਜੋ
3: ਪਾਣੀ ਪਰ ਹੋਈ ਗਿਆ ਜਾਦੀਆਂ ਚ
1: ਮੇਰੀ ਆ ਟਿਪਸੀਆ ਦੇ ਪਿੱਛੇ ਪਏ ਰਹੇ ਨਾ ਓਣ ਲੱਗਿਆ ਮਜ਼ਾ ਓਣ ਮੌਜਾਂ ਮਿਲੀ
2: ਅੱਜ ਤਾਂ ਬੜਕੀ ਹੈ ਮਿੰਜੋ ਬੜਾ ਭਾਰੀ ਆਨੰਦ ਆਇਆ ਦਾ ਭਾਈ
0: ਹੈ ਕਹਿ ਸਦਾ
2: ਇਹ ਇੰਆ ਤਾਂ ਮਿੰਜੋ ਰੁੜਵਾਣਾ ਇਸ ਸਕੀਮਾ ਲਈ ਲੈਨੇ ਆਉਂਦਾ ਕਿ ਨੇ ਬਸ ਬੜਾ ਭਾਰੀ ਆਸਦਾ
0: ਅੱਜ ਆਪਣਾ ਗਦਾ ਕੋਇਆ
2: ਅੱਜ ਮਿੰਜੋ ਖਰਾ ਸਾਥੀ ਜੀ
3: ਭਾਈ ਪਾੜੋ ਪਾਣੀ ਹੋ ਗਿਆ ਹਾਏ ਪਾਣੀ ਨਜ਼ਰ ਆਵਦਾ
2: ਹੌਸਲਾ ਰੱਖ ਹੌਸਲਾ ਬੈਠੀ ਜਾ ਬੈਠੀ ਜਾ
3: ਹੌਸਲਾ
2: ਬੈਠੀ ਜਾ
0: ਚਾਬੀ ਖਰੀ ਭਰੋਣੀ ਪੁੱਤ ਉੱਠ ਭਰ
3: ਲੈ
2: ਬੜੇ ਉਪਰਾ ਨੀ ਜਾਣਾ ਇਹ ਸਾਫ਼ ਕਰਨੇ ਆਏ ਨੇ ਨਾ ਕਰਮਚਾਰੀ ਸਾਫ਼ ਕਰਨੇ
0: ਉਪਰਾ ਕੁਤੇ ਲੈਂਟਰ ਕਰਨਾ ਸਾਫ਼ ਬੜ ਗਿਆ ਦਾ ਤੂੰ
3: ਤੂੰ ਇਹ ਕਰਾ ਸੰਘਰਸ਼ ਮੈਂ ਤੁਹਾਡੇ ਕੰਨੇ ਆ
0: ਪਰ ਸਕੂਤੀ ਤੇ ਲੈਣਾ ਮੁੱਗਾ ਇੱਥੇ ਬੜ ਗਿਆ ਪਰ
2: ਓ ਚਲਾ ਵਾ ਕੁਤੀ ਗਈ ਸੇ ਟਿਪਸੀ ਬਾਉ ਕਰੀਆ ਲਈ ਨੇ ਬਈ ਬੋਲ ਸਭ ਪਤਿਆ ਸਾਫ ਕਰ ਇਥਾ ਤੇ
1: ਓ ਮੇਰੀ ਟਿਪਸੀ ਜੀ ਐਸੇ ਕੰਮ ਕਰਦੀ ਦੇ ਜੇ ਥੋੜੀ ਬੋਲੇ ਵੀ ਬੜੀ ਭਰੀ ਗੱਲਾਂ ਕੀਤੀ ਲੈ ਲੈ ਮੈਂ ਚੱਲਣਾ ਮੈਂ ਚੱਲਣਾ ਬੋੜੇ ਦੇਖਣੀ ਹੁਣ ਮਜ਼ਾ ਆਇਆ ਨਾ ਫਿਸਲੀ ਕਰਨੇ
2: ਠੀਕ ਗਲਾਇਆ ਬਾਈ
0: ਲੈ ਬਾਈ ਲੈ ਲੈ ਦੇ ਸਾਫ ਕਰੋ ਸੋ ਤੇ ਦੇ ਲਗੀ ਦੇ ਗੱਲਾਂ ਇਤੇ ਕੰਮ ਕਾਰ ਕੁਛ ਨਹੀਂ ਕਰਨਾ
3: ਜੀ ਅੱਜ ਤਾਂ ਕਿਰਪਾ ਹੋਈ ਕੁਝ ਨਹੀਂ ਹਾਂ
2: ਮਾਂ ਬੜਕੀ ਲਗੀ ਦੇਖਣੇ ਓਏ ਬੌੜੀ
0: ਹਾਂ
3: ਲਗੀ ਲਗੀ
0: ਘਰ ਪਤਰਾ ਸਾਫ ਚੱਗ ਭਲਾ ਓਏ ਤੇ ਤੇਰਾ ਭਰਾ ਖਾਈ ਪਈ ਦੇ
3: ਬੜਾ ਮਜ਼ਾ ਆਂਦਾ ਤੈਰ ਮੇਰਾ ਅੱਜ ਤਾਂ ਪਰ ਚੋਬੀ ਲਗੀ ਗਈ ਓਏ ਅਮਰਾਜ ਨਜ਼ਰ ਆਏਗੀ ਮੈਨੂੰ
2: ਜਿਆਦਾ ਗੱਲਾਂ ਨਹੀਂ ਜਿਆਦਾ ਗੱਲਾਂ ਨਹੀਂ
1: ਓਏ ਲੋਕਾਂ ਸਾਰੇ ਆਈ ਜਣਾ ਅੱਖਾਂ ਵੱਖਾਂ ਦੇ ਸੁਣੀ ਕਰਨੇ
0: ਨਾ ਇਹ ਕੇ ਟਿਪਸ ਗਿਆਲੇ ਨਾ ਹੋਏ
2: ਸਾਰੀ ਜਿਤਨੀ ਵੀ ਦੇਖੇ ਪਲੇਟਾਂ ਲੱਗ ਰਹੀਆਂ ਰਗੜਾ ਪਾਣੀ ਕੱਢਾ ਪਹਿਲੇ ਚਲੋ ਟਿਪਸੀ ਵਾਲੀ ਗਈ ਹਾਂ
1: ਚਲੋ ਜੀ ਚਲੋ ਚਲੋ ਚਲੋ ਕੱਢਣੇ ਦਾ ਪਾਉਣਾ ਹੀ ਆਇਆ ਹੁਣ ਆਈ ਗਰੇ ਸੀ ਆਈ ਗਰੇ
0: ਆ ਇਹ ਤਾਂ ਖਾ ਇਹ ਬੱਖਾ ਨਾਲੀ ਦੇ ਇਸ ਤੇ ਵੀ ਕੱਢ ਬੂਜੜੇ ਆੜੀ ਦੇ
2: ਹਾਂ ਭਾਈ ਇਹ ਆਪ ਆਪਣੇ ਹਿੱਸੇ ਵੰਡੀ ਲਿਆ ਭਾਈ
0: ਹਾਂ
2: ਕੀ ਕੀ ਕਰਨਾ
0: ਕਰ ਸਾਫ ਹੀ ਹਾਬੀ
2: ਤੇ ਬੜਕੀ ਭਾਈ ਦੇ ਚੁੱਪਚਾਪ
0: ਹਾਂ
2: ਦਿਆ ਹੋਰ ਆ ਜੋ ਕੰਮ
1: ਤੇਰੀ ਕੀ ਇਹ ਬਾਲਟੀ ਇੱਥੇ ਲੈ ਇਹ ਦਾ ਕੁੰਡਾ ਵੀ ਛੁੱਟੀ ਗਿਆ ਹੁਣ ਤਾਂ
2: ਦੇਖੋ ਬੜਕੀ ਦੇਖ ਕੀ ਚਮਕਾ ਦੀ ਹੈ
0: ਹੋਰ ਮੁੰਗਾ ਬਾਂਕੀ ਹੋਈ ਹੈ
3: ਮੇਰੇ ਸਾਈ ਚਮਕਾ ਦੀ ਇੱਕਦਮ
1: ਮੇਰੀ ਆ ਟਿਪਸੀ ਆ ਸਾਈ ਚਮਕਾ ਦੀ ਹੁਣ ਤਾਂ
2: ਵਾ ਵਾ ਵਾ ਵਾ
3: ਮੇਰੀ ਚੋਬੀ ਵੀ ਲੱਗੀ ਗਈ ਡੁੱਬੀ ਗਿਆ ਮੈਂ ਤਾਂ
2: ਇਹ ਸ਼ੁਭ ਸਕੂਨ ਨਾ ਮੋਇਆ ਸ਼ੁਭ ਸਕੂਨ
3: ਤਾਂ ਇੱਕ ਸਕੂਨ ਕਰਾਈ ਦਿੰਦੇ ਤੁਹਾਡਾ ਵੀ
2: ਉਹ ਨਾ ਨਾ ਸੇ ਮੇਰਾ ਪਿਆਗਾ ਹੋਈ ਕਿਦਾਂ
0: ਨਾ ਇਹ ਦਿਆ ਇਹ ਸਾਫ਼ ਕਰਤੀ ਨਾ ਵੇ ਤੂੰ ਦੋਆ ਚਮਕੀ ਹੈ ਨਾ ਹੁਣ ਦਿਆ ਕਰ ਚੂਨਾ ਵੀ ਕਰੀ ਦੇ ਇਹ ਚਮਕਾਣੀ ਚੂਨਾ ਦੇ ਨੇ ਵੀ ਹੈ
2: ਬਿਲਕੁਲ ਬਿਲਕੁਲ ਭਾਈ ਮੈਂ ਪਹਿਲੇ ਗਲਾਇ ਦਾ ਪਿਆ ਆਪ ਆਪਣੇ ਕੰਮ ਵੰਡੀ ਲਿਆ ਭਾਈ
0: ਹਾਂ
2: ਸਾਰਿਆਂ ਦਾ ਮਿਲਾ ਜੁਲਾ ਕੰਮ ਹੈ ਸਾਂਝਾ ਪ੍ਰਿਆਸ ਆ
0: ਨਾ ਓਏ ਇਹ ਕਿਦੋਂ ਦਾ ਕੰਮ ਨਹੀਂ ਹੁੰਦਾ ਮੁੱਗਾ ਇਹ ਸਾਰੇ ਘਰਾਂ ਦੇ ਦਿਖਣਾ ਚਾਹੀਦੀ ਸਾਫ਼ ਸਫਾਈ ਪਾਣੀ ਮੈਂ ਤੂੰ ਹੀ ਥੋੜੀ ਨਹੀਂ ਪੀਣਾ ਸਾਰਿਆਂ ਪੀਣਾ ਹੈ
2: ਬਿਲਕੁਲ ਠੀਕ ਬੜਕੀ ਬਿਲਕੁਲ ਠੀਕ
0: ਗੰਦ ਵੀ ਨੀ ਪਾਉਣਾ ਚਾਹੀਦਾ ਦੇ ਨੀ ਭਾਈ ਆਹ ਸਾਫ਼ ਕਰਦੇ ਰਹਿਣ ਕਹਿੰਦੇ ਹੋਰ ਗੰਦਾ ਹੀ ਪਾਉਂਦੇ ਰਹਿਣ ਨੂੰ ਆਏ ਨੇ ਕਹਿੰਦੇ ਪਾਣੀ ਵੀ ਹਸਾ ਨੀ ਗੁਆਣਾ ਬੋਬਾ
2: ਭਾਈ ਦੇਖੋ ਅੱਜ ਕੱਲ੍ਹ ਕੀ ਕਰਦੇ ਵੀ ਹੁਣ ਜੀ ਗਰਮੀਆਂ ਲੱਗੀ ਨਾ ਹੁਣ ਤਾਂ ਫਿਰ ਲੱਗਦੇ ਤੜਪਣੇ ਕਦੀ ਮੰਗਵਾ ਦੇ ਟੈਂਕਰ ਕਦੀ ਉਹ ਲੰਮੀਆਂ ਲੰਮੀਆਂ ਲੈਣ ਹੀ ਲਾਈ ਰਹੀਆਂ ਬੜਕੀਆਂ ਲੰਮੀਆਂ ਲੰਮੀਆਂ
0: ਮੁੱਗਾ ਗਾਗਰਾ ਨਾ ਗਾਗਰਾ ਬਜਕਾ ਦੀਆਂ
2: ਫੇਰੀ ਬਜਕਾ ਦੀ ਕਿ ਕਈ ਤਾਂ ਫੁੱਟੀ ਆ ਦੀ ਤਿੱਥੀ
0: ਉਹ ਮੱਥੇ ਵੀ ਫੁੱਟਦੇ ਕਈਆਂ
2: ਦੇ ਤਾਂ ਹਾਂ ਦਿਹਾੜੀਏ ਤਾਂ ਕਿਸੇ ਮੁਸੀਬਤ ਨਹੀਂ ਨਿਆਲ ਨਹੀਂ ਬੋਲਣ ਦਾ ਮਤਲਬ ਇਹ ਹੈ ਇਹ ਬਈ ਜਿਹੜੇ ਆਹਾਂ ਦੇ ਯੁਵਾ ਹੈ ਨਾ ਅੱਜ ਕੱਲ੍ਹ ਦੇ
3: ਆ ਸੀ ਤੂੰ ਮੈਂ ਮੇਰੀ ਗੱਲ ਕਰਾ ਦਾ ਤੂੰ ਹਾਂ ਯੁਵਾ
2: ਇਹ ਬੜਕੂਏ ਸਾਈ ਜਿਹੜੇ ਯੁਵਾ ਹੈ ਨਾ ਇਹਨਾਂ ਜੋ ਸੋਚ ਹੀ ਲੈਣੇ ਚਾਹੀਦਾ ਹੈ
0: ਸੋਚਣਾ ਨਹੀਂ ਚਾਹੀਦਾ ਇਹ ਕੰਮ ਹੀ ਨਾ ਜੋ ਕਰਨਾ ਚਾਹੀਦਾ
2: ਉਹ ਤਾਂ ਸੋਚੀ ਨੇ ਕੰਮ ਕਰਨਾ ਨਾ
0: ਉਹ ਸਾਰੇ ਕੰਮ ਹੀ ਨਾ ਜੋ ਸੰਭਾਲਣੇ ਚਾਹੀਦੇ ਮੁੱਗਾ ਅਗਲਿਆਂ ਜੋ ਕਹਿੰਦਾ ਮੁੱਗਾ ਦੇ ਨਹੀਂ ਆਪਣੇ ਗ੍ਰਾਂ ਦੀ